ਆਉਣਾ ਜੀ ਅਬ ਆਪ ਸੁਣ ਰਹੇ ਤੇ ਕਦੀ ਤੇ ਹਸ ਬੋਲ ਵੇ ਔਰ ਨਾ ਜਿੰਦੇ ਸਾਡੀ ਰੋਲ ਵੇ ਤੋ ਕਰਾਚੀ ਵਾਲੋ ਕੇ ਲਈ ਮੇਰਾ ਹੈ ਇਹ ਖੁਦਾ ਕੇ ਲਈ ਕਭੀ ਵੀ ਨਹੀਂ ਹੱਸਦੇ ਨਾ ਸੁਬਾਹ ਨਾ ਸ਼ਾਮ ਅੱਛਾ ਅਬਦ ਅਮੀਰ ਕਹਿ ਰਹੇ ਹੈ ਕਿ ਬਹੁਤ ਬਹੁਤ ਸ਼ੁਕਰੀਆ ਸਮੀਆ ਕਿ ਆਪਨੇ ਇਹ ਮੌਜੂ ਰੱਖਾ ਕਿਉਂਕਿ ਬਹੁਤ ਸਾਰੇ ਮਕਾਮ ਯਾਨੀ ਹਮੇ ਸਪੈਸ਼ਲ ਮੌਕਾ ਮਿਲਤਾ ਹੈ ਬੋਲਨੇ ਕਾ ਯਾਨੀ ਹਮਾਰੇ ਮੁਸਤਕਬਲ ਔਰ ਜਾਇਜ਼ ਨਾ ਜਾਇਜ਼ ਔਰ ਹੱਕ ਕੇ ਲਈ ਸਿਰਫ ਵਹੀ ਪੁਆਇੰਟ ਹੋਤਾ ਹੈ ਇਸ ਕੇ ਲਈ ਤਿਆਰ ਰਹਿਣਾ ਚਾਹੀਏ ਪਿਛਲੇ ਜੁਮੇ ਕੋ ਮੈਨੇ ਆਪਣੇ ਬੌਸ ਕੋ ਦੇ ਦਿਆ ਕਹਿ ਦਿਆ ਦੇ ਦੀ ਕਿ ਆਦਮੀ ਜ਼ਿੰਦਗੀ ਕੇ 27 ਸਾਲ ਜ਼ਾਇਆ ਕਰਕੇ ਜਾ ਰਹਾ ਹੂੰ ਇਸ ਨੌਕਰੀ ਸੇ ਔਰ ਮੈਨੇ ਆਪਣੀ ਇਮਾਨਦਾਰਾਨਾ ਨੌਕਰੀ ਕੇ ਬਾਰੇ ਮੇਂ ਵੀ ਸਭ ਕੁਝ ਬਤਾਇਆ ਹੈਰਾਨ ਔਰ ਪਰੇਸ਼ਾਨ ਰਹਿ ਗਿਆ ਕਿ ਕਿਆ ਬੋਲ ਦਿਆ ਕਿਉਂਕਿ ਮੌਕਾ ਮਿਲਾ ਨਾ ਸਮੀਆਂ ਬਿਲਕੁਲ ਸਹੀ ਬਾਤ ਹੈ ਕਿਆ ਬਾਤ ਹੈ ਆਪਣੇ ਕਿਸ ਆਪਣੇ ਕਹਿ ਦਿਆ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਮੈਂ ਤਾਂ ਬੜੀ ਖੈਰ ਇਸ ਮਾਮਲੇ ਮੈਂ ਜਬ ਤੋਂ ਨੌਕਰੀ ਕਰ ਹੀ ਨਹੀਂ ਸਕਤੀ ਕਿਉਂਕਿ ਮੇਰੀ ਬੰਦੀ ਨਹੀਂ ਹੈ ਜ਼ਾਲਿਮ ਬੌਸਿਸ ਕੇ ਸਾਥ ਔਰ 80% ਬੌਸਿਸ ਜ਼ਾਲਿਮ ਹੀ ਹੋਤੇ ਹੈ ਬੌਸ ਟਾਈਪ ਕੀ ਚੀਜ਼ ਹੋਤੀ ਹੈ ਜ਼ਾਲਿਮ ਹੈ ਤੋ ਖੈਰ ਇਸ ਲਈ ਜੋ ਹੈ ਨਾ ਮੈਂ ਮੈਨੂੰ ਜੋ ਹੈ ਨਾ ਬੜੀ ਬੜੀ ਬੜੀ ਆਪਕੀ ਬਾਤਾਂ ਅੱਛੀ ਲੱਗੀ ਉਸਕੇ ਆਗੇ ਕਿਆ ਹੁਆ ਬੌਸ ਨੇ ਕਿਆ ਕਹਾ ਯੇ ਤੋ ਬਤਾਏ ਜ਼ਰਾ ਔਰ ਅਦਨਾਨ ਅਹਿਮਦ ਕਾ ਵੀ ਰੂਹ ਪਰਵਰ ਮੈਸੇਜ ਹਮਾਰੇ ਪਾਸ ਪਹੁੰਚ ਚੁੱਕਾ ਹੈ ਆਪ ਵੀ ਅਗਰ ਹਮੇ ਰੂਹ ਪਰਵਰ ਮੈਸੇਜ ਕਰਨਾ ਚਾਹੇਂਗੇ ਤੋ ਹਮੇ ਹਮਸੇ ਰਾਬਤਾ ਕਰੇ ਨਾ ਵੀ ਹੋ ਰੂਹ ਪਰਵਰ ਤਬ ਵੀ ਚਲੇਗਾ ਹਮੇ ਮੈਸੇਜ ਕਰਨੇ ਕਾ ਤਰੀਕਾ ਯੇ ਹੈ ਕਿ ਆਪਣੇ ਮੈਸੇਜ ਬੌਸ ਬਜਾਏ ਟਾਈਪ ਕਰਨੇ ਕੇ ਚਾਹੇ ਸਪੇਸ ਆਪਣਾ ਨਾਮ ਆਪਣਾ ਮੈਸੇਜ ਉਸੇ ਭੇਜ ਦੇਂਗੇ 3636 ਪਰ ہمارے پاس ایک اور بھی خاتون کا میسج آیا ہے اور وہ کہنی ہے کہ جب کوئی آپ کے کیریکٹر کے بارے میں کوئی سیدھی بات کرے اس کو تو کبھی نہیں چھوڑنا چاہیے بالکل صحیح ہے اس کو تو گھر تک پہنچانا چاہیے میں تو بتا رہی ہوں خواتین کا بدلانا بہت زیادہ برا ہوتا ہے اسے خواتین کے بارے میں جو ہے نا آپ ذرا سوچ سمجھ کے کوئی بندہ بولے خیر اور ابھی ہم آپ کو چلیے جمشید کا ٹائم ہے واٹر سائنس کا ٹائم ہے آئیے سنتے ہیں ان کے اسی ٹاپک پہ گانا کہہ دو جو بھی دل میں آئے نہیں من میں آئے